0: ਮਸ਼ਹੂਰ ਸਾਹਿਬ ਤੁਸੀਂ ਇੱਥੋਂ ਫਿਰ ਸਟਾਰਟ ਕਰ ਸਾਂ ਤੇ ਤੁਸੀਂ ਵੀ ਦੂਰ ਨਾ ਜਾ ਤੇ ਕਹਿ ਆਖਣੇ ਜੁੜੇ ਤੇ ਅਸਾਂ ਮੁੰਡੇ ਤੇ ਮਿਲ
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects

ਬਰਕਾਤੋ ਉਮੀਦ ਕਰਦੇ ਹਾਂ ਕੈਸ਼ ਜੀ ਤੁਸੀਂ ਕੀ ਇਹ ਟੱਪੇ ਪਸੰਦ ਆਇਆ ਸੁਣ ਤਾਂ ਹੁਣ ਇਸ ਤਰ੍ਹਾਂ ਕਰਦੇ ਹਾਂ ਕਿ ਬ੍ਰੇਕ ਕੁਝ ਜੁਲੇ ਥੀ ਪਹਿਲੇ ਇੱਕ ਗੀਤ ਔਰ ਤੁਸੀਂ ਨਾ ਕਰਦੇ ਹਾਂ ਅਤੇ ਨਾਲ ਤੁਸੀਂ ਤਰਫੋਂ ਪੂਰੇ ਜਮਾਲਪੁਰ ਅਤੇ ਪੂਰੀ ਕੋਟਲੀ ਦੇ ਨਾਂ ਕਰਨੇ ਆ ਕਿਆ ਖਿਆਲ ਦੇ ਅਤੇ ਨਾਲ ਨਾਲ ਜਨਾਬ ਜਿਤਨੇ ਵੀ ਉੱਥੋਂ ਨਾਲ ਜਨਾਬ ਅਹਿਸਨ ਸਾਹਿਬ ਮੋਹਸਨ ਸਾਹਿਬ ਬਾਕੀ ਜਿਤਨੇ ਵੀ ਤੁਸਾਂ ਕੋਲ ਆ ਬਾਪ ਬੈਠੇ ਵੇ ਉਹਨਾਂ ਨੇ ਨਾਮ ਵੀ ਅਸਾਂ ਗੀਤ ਕਰਨੇ ਆ ਅਤੇ ਬਾਕੀ ਵੀ ਜਿਤਨੇ ਭੈਣਾਂ ਭਰਾ ਇਸਦਾ ਸਾਡੇ ਕੋਲ ਜਨਾਬ ਲਿੰਕ ਐਫ ਐਮ ਸੁਣਨੇ ਪਏ ਜਨਾਬ ਤੱਕਣੇ ਪਏ ਉਹਨਾਂ ਨੇ ਨਾਮ ਵੀ ਅਸਾਂ ਇਹ ਗੀਤ ਕਰਨੇ ਆ ਅਤੇ ਹਮੇਸ਼ਾ ਅਸਾਂ ਜਨਾਬ ਇਹ ਉਮੀਦ ਰੱਖਣੇ ਆ ਕਿ ਸਾਡੀ ਪਸੰਦ ਤੁਸਾਂ ਕੀ ਪਸੰਦ ਹੋ ਸੀ ਅਤੇ ਅਗਰ ਸਾਡੀ ਪਸੰਦ ਕਿਸੇ ਵਜ੍ਹਾ ਤੋਂ ਤੁਸਾਂ ਕੀ ਨਾ ਪਸੰਦ ਅੱਛਾ ਤਾਂ ਤੁਸਾਂ ਇਸ ਤਰ੍ਹਾਂ ਕਰਿਆ ਕਰੋ ਕਿ ਅਸਾਂ ਕੀ ਕੋਈ ਇਹ ਬੱਲੇ ਨਹੀਂ ਗੋਸ਼ਾ ਬਾਹੀ ਉੜਿਆ ਕਰੋ ਕਿਆ ਖਿਆਲ ਦੇ ਬਿਸਮਿਲਾ ਜੀ ਜਨਾਬ

0: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਦੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939737547
3: ਜਾਂ 07784850934
4: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

ਜਿਸ ਦੀਆਂ ਕਰਕੇ ਆਪਾਂ ਅੱਜ ਸਾਰੇ ਇੱਥੇ ਇਕੱਠੇ ਹੋ ਕੇ ਬੈਠੇ ਹਾਂ ਅਤੇ 9 ਵਜੇ ਤੱਕ ਆਪਾਂ ਇੱਕ ਦੂਸਰੇ ਦਾ ਦੁੱਖ ਸੁੱਖ ਸਾਂਝਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਤੁਸੀਂ ਇੱਧਰੋਂ ਮੇਰਾ ਸਾਥ ਦੇਣਾ ਅਤੇ ਮੈਂ ਸਟੂਡੀਓ ਵਿੱਚ ਬੈਠੀ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੀ, ਤੁਹਾਡੇ ਟੈਲੀਫੋਨ ਕੋਲ ਦਾ ਇੰਤਜ਼ਾਰ ਕਰਾਂਗੀ ਅਤੇ ਜਦੋਂ ਤੁਸੀਂ ਰਿੰਗ ਕੀਤਾ ਤਾਂ ਉਹਦਾ ਆਂਸਰ ਵੀ ਕਰਾਂਗੀ ਜੀ। ਹਾਂ, ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ ਤੁਹਾਡਾ? ਕਿਸ ਤਰ੍ਹਾਂ ਗੁਜ਼ਰਿਆ ਸਾਰਾ ਹਫ਼ਤਾ? ਇੰਨਾ ਸੋਹਣਾ ਸੋਹਣਾ ਮੌਸਮ ਵਿੱਚ ਕੀ ਕੀ ਕੀਤਾ, ਕਿੱਥੇ ਗਏ? ਅਤੇ ਹਾਂਜੀ, ਹੁਣ ਸੋਹਣਾ ਸਮਾਂ ਹੈ ਸਾਰੀਆਂ ਫੈਮਿਲੀਜ਼ ਨੂੰ, ਸਾਰੇ ਫੈਮਿਲੀ ਮੈਂਬਰ ਨੂੰ ਇਕੱਠੇ ਹੋਣ ਨੂੰ, ਮਿਲਣ ਨੂੰ, ਜਿਹੜਾ ਆਪਾਂ ਕਈ ਵਾਰ ਕਿੰਨੀ ਕਿੰਨੀ ਦੇਰ ਉਡੀਕਦੇ ਰਹਿੰਦੇ ਹਾਂ ਕਿ ਸੋਹਣਾ ਮੌਸਮ ਆਵੇ, ਸੋਹਣਾ ਛੁੱਟੀਆਂ, ਬੱਚਿਆਂ ਨੂੰ ਛੁੱਟੀਆਂ ਹੋਣ ਤਾਂ ਫਿਰ ਮਿਲਾਂਗੇ। ਅਤੇ ਹੁਣ ਬਸ ਉਹ ਕਸਰਾਂ ਕੱਢ ਦਿਓ, ਕਸਰਾਂ ਪੂਰੀਆਂ ਕਰ ਲਓ। ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ, ਇਸ ਵਿੱਚ ਰੌਣਕ ਉਦੋਂ ਹੀ ਵੱਧਦੀ ਹੈ ਜਦੋਂ ਤੁਸੀਂ ਇਸ ਵਿੱਚ ਆਉਂਦੇ ਹੋ। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਹੋਵੇ ਜਾਂ ਕਿਸੇ ਨੂੰ ਸਲਾਮ ਦੁਆ ਕਰਨਾ ਹੋਵੇ ਜਾਂ ਤੁਸੀਂ ਵੈਸੇ ਹਾਲ ਚਾਲ ਸਾਡਾ ਪੁੱਛਣਾ ਹੋਵੇ ਜਾਂ ਆਪਣਾ ਦੱਸਣਾ ਹੋਵੇ, ਕੋਈ ਰੈਸਪੀ ਦੱਸਣੀ ਹੋਵੇ, ਤਾਂ ਜੀ ਹਾਂ, ਸਾਡਾ ਨੰਬਰ ਹੈ 01142618181। ਕਰਕੇ ਸੁਰਿੰਦਰ ਕੌਰ ਜੀ ਨੇ, ਤੇ ਚਲੋ ਸੁਣਦੇ ਹਾਂ ਇਹ ਗੀਤ, ਕੀ ਕਹਿੰਦੇ ਨੇ।

ਗੀਤ ਸੀ, ਖਾਸ ਕਰਕੇ ਫਰਮਾਇਸ਼ ਕੀਤੀ ਸੀ ਸੁਰਿੰਦਰ ਕੌਰ ਜੀ ਨੇ, ਅਤੇ ਸੋਹਣੀ ਆਵਾਜ਼ ਜੀ ਉਹਨਾਂ ਦੀ, ਅਤੇ ਉਮੀਦ ਕਰਦੀ ਹਾਂ ਸਾਰਿਆਂ ਨੂੰ ਹੀ ਇਹ ਗੀਤ ਪਸੰਦ ਆਇਆ ਹੋਵੇਗਾ। ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ, ਅਤੇ ਮੇਰਾ ਤੁਹਾਡਾ ਸਾਥ ਰਹੇਗਾ ਪੂਰੇ 9 ਵਜੇ ਤੱਕ। ਅੱਜ ਵੀ ਤੁਹਾਡੇ ਕੋਲੋਂ ਕੋਈ ਬੁਝਾਰਤ ਵੀ ਪੁੱਛਾਂਗੀ, ਬੁਝਾਰਤ ਜਾਂ ਸਵਾਲ ਜੋ ਵੀ ਹੈ, ਅਤੇ ਤੁਹਾਡੀਆਂ ਫਰਮਾਇਸ਼ਾਂ ਦੇ ਗਾਣੇ ਪੂਰੇ ਲਗਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਅਤੇ ਜੀ ਹਾਂ, ਤੁਹਾਡੀਆਂ ਟੈਲੀਫੋਨ ਕੌਲਾਂ ਦੇ ਵੀ ਇੰਤਜ਼ਾਰ ਹੈ ਬਿਲਕੁਲ, ਅਤੇ ਜਦੋਂ ਫੋਨ ਕਰੋਗੇ ਤਾਂ ਜੀ ਹਾਂ ਇਸ ਵਾਰ ਅਸੀਂ ਬੈਠੇ ਜ਼ਰੂਰ ਤੁਹਾਡੇ ਕੋਲ ਦਾ ਜਵਾਬ ਦੇਵਾਂਗੇ। ਪਰ ਬਸ ਜਦੋਂ ਗਾਣਾ ਲਗਾ ਦਿੱਤਾ ਉਦੋਂ ਬਸ ਤੁਹਾਡੇ ਲਈ ਟਾਈਮ ਹੁੰਦਾ ਹੈ ਗੱਲ ਕਰਨ ਲਈ।

ਬਹੁਤ ਸੋਹਣਾ ਮੌਸਮ ਹੈ ਅੱਜ। ਦਿਨੇ ਕੀ ਕੀਤਾ, ਜਾਂ ਤੁਸੀਂ ਕਿਤੇ ਗਏ ਹੋਏ ਹੋ, ਜਾਂ ਕਿਤੇ ਕੋਈ ਤੁਹਾਡੇ ਕੋਲ ਆਇਆ ਹੈ ਆਪਣਾ ਤੁਹਾਡਾ ਪਿਆਰਾ, ਜਾਂ ਕਿਸੇ ਪਾਰਕ ਨੂੰ ਗਏ, ਜਾਂ ਕੀ, ਚਲੋ ਅੱਜ ਦੱਸੋ ਕਿ ਅੱਜ ਤੁਸੀਂ ਕੀ ਕੀਤਾ। ਟੈਲੀਫੋਨ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਰੇ ਸੁਣਨ ਵਾਲਿਆਂ ਨੂੰ ਵੀ ਸੁਣਾਇਆ ਜਾਵੇ।

ਮੋਬਾਈਲ ਦਾ ਸਾਰਿਆਂ ਨੂੰ ਤੇ ਕਹਿੰਦੇ ਜੀ ਤੇ ਆਪਣੇ ਪੈਸੇ ਵਸੂਲ ਕਰ ਲੈਣਾ। ਇਹ ਤਾਂ ਹੁਣ ਵੀ ਦੇਖੋ ਜੇ ਪਸੰਦ ਆਇਆ ਤਾਂ ਪੈਸੇ ਵਸੂਲੀ ਲਈ ਤੁਸੀਂ ਕਹਿ ਦਿਓ, ਨਹੀਂ ਆਇਆ ਤੇ ਚਲੋ ਆਪਾਂ ਸੁਣਦੇ ਹਾਂ, ਮੈਂ ਵੀ ਸੁਣਦੀ ਹਾਂ। ਜਦੋਂ ਯਾਕੂਬ ਸਾਹਿਬ ਜੀ ਤੁਸੀਂ ਗਾ ਰਹੇ ਸੀ ਤੇ ਬਹੁਤ ਸੋਹਣੀ ਆਵਾਜ਼ ਤੇ ਬਹੁਤ ਸੋਹਣਾ ਲੱਗਿਆ ਗੀਤ ਮੈਨੂੰ। ਉਸ ਤੋਂ ਬਾਅਦ ਬਸ ਪ੍ਰੋਗਰਾਮ ਇਸੇ ਤਰ੍ਹਾਂ ਹੀ ਆਪਾਂ ਜਾਰੀ ਰੱਖਾਂਗੇ।

ਮੁਹੰਮਦ ਰਫੀ ਸਾਹਿਬ ਜੀ ਦੀ ਡੈਥ ਐਨੀਵਰਸਰੀ ਵੀ ਸੀ 2 ਦਿਨ ਪਹਿਲਾਂ। ਤੇ ਜੇ ਤੁਸੀਂ ਵੀ ਕਿਸੇ ਮੁਹੰਮਦ ਰਫੀ ਸਾਹਿਬ ਜੀ ਦੀ ਆਵਾਜ਼ ਵਿੱਚ ਕੀ ਸੁਣਿਆ ਹੋਣ ਤਾਂ ਜ਼ਰੂਰ ਮੈਨੂੰ ਦੱਸਣਾ। WhatsApp ਦਾ ਨੰਬਰ ਹੈ 07939849339।

ਤੇ ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ ਤੁਹਾਡਾ ਪ੍ਰੋਗਰਾਮ ਸੁਣਨ ਪਸੰਦ ਕਰਨ ਦਾ ਤੇ ਹੌਸਲਾ ਵਧਾਉਣ ਦਾ ਤੇ ਫੀਡਬੈਕ ਦੇਣ ਦਾ ਬਹੁਤ ਬਹੁਤ ਸ਼ੁਕਰੀਆ।

0: ਜੀ ਬਾਕੀ ਸਾਰਾ ਦੱਸਣਾ ਕਿ ਤੁਹਾਨੂੰ ਗਾਣਾ ਕਿਹੋ ਜਿਹਾ ਲੱਗਿਆ, ਕਿਉਂ ਯਾਕੂਬ ਸਾਹਿਬ ਜੀ ਨੇ ਕਿਹਾ ਸੀ ਜੇ ਕਿਸੇ ਨੂੰ ਨਾ ਲੱਗੇ ਤਾਂ ਪੈਸਾ ਵਸੂਲ ਵਾਲੀ ਗੱਲ ਹੈ, ਫਿਰ ਤੇ ਉਹ ਤਿਆਰ ਨੇ ਸਾਰਿਆਂ ਨੂੰ ਹੀ ਪਸੰਦ ਆਏਗਾ। ਤੇ ਹੋਰ ਤੇ ਤੁਸੀਂ ਦੱਸਣਾ ਕਿ ਤੁਹਾਡੇ ਵੱਲੋਂ ਕਿੰਨੀ ਕੁ ਕਰਨੀ ਹੈ। ਤੇ ਹੁਣ ਆਪਾਂ ਬਸ ਬ੍ਰੇਕ ਵੱਲੋਂ ਚੱਲਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਇੱਥੇ ਬੈਠਣਾ ਹੈ ਤੇ ਜੇ ਛੇਤੀ ਨੇ ਬਣਾ ਲਓ।
1: My name is Shireen.
2: My name is Abdul Rahman.
3: My name is Shai Mudashir.
4: This is Rahul.
5: My

ਜੀ ਹਾਂ, ਇਸ ਵੇਲੇ ਸ਼ਾਮ ਦੇ 7:30 ਵਜੇ ਨੇ ਤੇ ਮੇਰਾ ਤੁਹਾਡਾ ਸਾਥ ਰਹੇਗਾ ਪੂਰੇ 9 ਵਜੇ ਤੱਕ। ਸੁਣ ਰਹੇ ਹੋ ਪੰਜਾਬੀ ਵਿਰਸਾ ਸਰਬਜੀਤ ਦੇ ਨਾਲ ਲਿੰਕ FM 96.7 ਤੋਂ। ਤਾਰਕ ਸਾਹਿਬ ਜੀ, ਤੁਸੀਂ ਮੈਸੇਜ ਭੇਜਿਆ ਹੈ, ਪ੍ਰੋਗਰਾਮ ਪਸੰਦ ਕਰ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਬਸ ਜਦੋਂ ਇਸ ਤਰ੍ਹਾਂ ਤੁਹਾਡੇ ਵੱਲੋਂ ਮੈਸੇਜ ਆ ਜਾਂਦੇ ਨੇ, ਫੋਨ ਕਾਲ ਆ ਜਾਂਦੀਆਂ ਨੇ, ਤੇ ਫੋਨ ਕਾਲ ਦਾ ਤਾਂ ਮੈਂ ਆਪ ਤੁਹਾਡੇ ਕੋਲ ਸਾਰਿਆਂ ਨੂੰ ਸੋਰੀ ਕਹਿੰਦੀ ਹਾਂ, ਮਾਫ਼ੀ ਮੰਗਦੀ ਹਾਂ ਕਿ ਟੈਲੀਫੋਨ ਲਾਈਨ ਸਾਡੀ ਕੰਮ ਕਰ ਨਹੀਂ ਰਹੀ। ਮੈਂ ਟੈਲੀਫੋਨ ਨਹੀਂ ਤੁਹਾਨੂੰ ਤੁਹਾਡੇ ਰਿਸੀਵ ਕਰ ਸਕਦੀ, ਵਟਸਐਪ 'ਤੇ ਹੀ ਤੁਸੀਂ ਕਰ ਸਕਦੇ ਹੋ ਮੈਸੇਜ ਵੀ ਅਤੇ ਕੋਲ ਵੀ। ਅਤੇ ਜੀ ਹਾਂ, ਮੈਂ ਬੁਜ਼ਾਰਤ ਵੀ ਪੁੱਛਣੀ ਸੀ ਨਾ, ਮੈਂ ਕਿਹਾ ਸੀ ਬੁਜ਼ਾਰਤ ਪੁੱਛਾਂਗੀ ਤੁਹਾਨੂੰ 7:30 ਵਜੇ ਤੋਂ ਬਾਅਦ, ਆਪਾਂ ਬੁਜ਼ਾਰਤ ਪੁੱਛੀ ਦੀ ਹੈ। ਬੁਜ਼ਾਰਤ ਅੱਜ ਬਹੁਤ ਹੀ ਸੌਖੀ ਹੈ, ਇਹ ਹੈ ਕਿ ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਕਰਕੇ ਨਿਕਲੀ। ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਕਰਕੇ ਨਿਕਲੀ। ਇਸ਼ਨਾਨ ਪਤਾ ਹੀ ਹੋਵੇਗਾ ਸਾਰਿਆਂ ਨੂੰ ਕਿ ਜਦੋਂ ਆਪਾਂ ਬਾਥ ਲੈਂਦੇ ਹਾਂ, ਇਸ਼ਨਾਨ ਕਰਕੇ ਨਹਾ ਕੇ ਨਿਕਲੀ। ਅਤੇ ਤੁਸੀਂ ਵਟਸਐਪ 'ਤੇ ਮੈਸੇਜ ਭੇਜ ਸਕਦੇ ਹੋ, ਫੇਸਬੁੱਕ 'ਤੇ ਭੇਜ ਸਕਦੇ ਹੋ, ਅਤੇ ਨੰਬਰ ਵਟਸਐਪ ਦਾ ਨੰਬਰ ਹੈ 07939849339। ਸਦੀਕਾ ਜ਼ਹੀਰ ਜੀ, ਤੁਸੀਂ ਸਾਡਾ ਫੇਸਬੁੱਕ 'ਤੇ ਸਾਥ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਜੀ। ਅਤੇ 9 ਵਜੇ ਤੱਕ ਇਸੇ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣਾ। ਬੁਜ਼ਾਰਤ ਅੱਜ ਦੀ ਬਹੁਤ ਹੀ ਸੌਖੀ ਹੈ, ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਕਰਕੇ ਨਿਕਲੀ। ਅਗਲਾ ਗੀਤ ਚਲੋ ਇਸ ਦੀ ਖਾਸ ਕਰਕੇ ਫਰਮਾਇਸ਼ ਕੀਤੀ ਹੈ ਤਾਰਕ ਸਾਹਿਬ ਜੀ ਨੇ, ਤੇ ਆਪਾਂ ਸੁਣਦੇ ਹਾਂ ਕਿ ਕੀ ਕਹਿੰਦੇ ਨੇ ਇਹ।

ਮੁਬਾਰਕ ਸਾਹਿਬ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਕੀਤੀ ਫਰਮਾਇਸ਼ ਕੀਤੀ। ਉਮੀਦ ਕਰਦੀ ਹਾਂ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਅਤੇ ਚਲੋ ਜੀ, ਤੰਗ ਹੋਵੇਗਾ ਤਾਂ ਜੇ ਹੋਰ ਤੁਸੀਂ ਆਪਣੀ ਡਾਇਟ ਦਾ ਖਿਆਲ ਨਹੀਂ ਕੀਤਾ, ਥੋੜ੍ਹਾ ਭਾਰ ਵਧਾ ਲਿਆ, ਤਾਂ ਹੁਣ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ? ਉਹ ਤਾਂ ਪਹਿਲੇ ਹਿਸਾਬ ਨਾਲ ਆਇਆ ਹੀ ਉਹਨਾਂ ਨੂੰ ਕਿ ਹਾਲੇ ਵੀ ਤੁਸੀਂ ਸਲਿਮ ਟ੍ਰਿਮ ਹੋਵੋਗੇ ਨਹੀਂ। ਅਤੇ ਹਾਂਜੀ, ਜਿਨ੍ਹਾਂ ਨੇ ਕੰਗਣ ਲਿਆਉਂਦੇ ਨੇ ਉਹਨਾਂ ਨੂੰ ਇਹੀ ਸਲਾਹ ਹੈ ਕਿ ਨੈਕਸਟ ਟਾਈਮ ਤੋਂ ਜਦੋਂ ਲਿਆਉਂਦੇ ਨਾ, ਅਤੇ ਪਹਿਲਾਂ ਗੁੱਟ ਮੰਨ ਕੇ ਲੈ ਜਾਇਓ, ਤਾਂ ਫਿਰ ਇਹ ਤੁਹਾਨੂੰ ਸ਼ਿਕਾਇਤ ਨਾ ਮਿਲੇਗੀ, ਕਿਉਂਕਿ ਤੁਸੀਂ ਇੰਨੇ ਚਾਅ ਨਾਲ ਲੈ ਕੇ ਆਏ ਆ ਕਿ ਫਰੋਜ਼ੀ ਕਹਿੰਦੇ ਸੀ, ਅਤੇ ਇੰਨੇ ਚਾਅ ਨਾਲ ਤੁਸੀਂ ਕੰਗਣ ਲੈ ਕੇ ਆਏ ਆ, ਤਾਂ ਉੱਧਰੋਂ ਫਿਰ ਸ਼ਿਕਾਇਤ ਆ ਗਈ, ਫਿਰ ਦਿਲ ਥੋੜ੍ਹਾ ਜਿਹਾ ਤਾਂ ਟੁੱਟ ਜਾਂਦਾ ਹੈ ਨਾ।

ਵਿੱਚ ਰਹਿੰਦੇ ਹੋ, ਇਰਦ ਗਿਰਦ ਨੇੜੇ ਤੇੜੇ ਰਹਿੰਦੇ ਹੋ ਤਾਂ ਸੁਣ ਸਕਦੇ ਹੋ 96.7 FM ਤੇ, ਨਹੀਂ ਤਾਂ ਸਾਨੂੰ ਆਨਲਾਈਨ ਸੁਣ ਸਕਦੇ ਹੋ www.linkfm.org। ਇਸ ਵੇਲੇ ਫੇਸਬੁੱਕ ਵੀ ਲਾਈਵ ਚੱਲ ਰਿਹਾ ਹੈ, ਤੁਸੀਂ ਫੇਸਬੁੱਕ ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੇ ਤੁਸੀਂ ਸਾਡਾ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਜਿਨ੍ਹਾਂ ਜਿਨ੍ਹਾਂ ਨੇ ਪਹਿਲੀ ਵਾਰੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਅੱਜ ਸੁਣਨਾ, ਤੇ ਮੈਂ ਉਹਨਾਂ ਨੂੰ ਇਹ ਦੱਸ ਦਿੰਦੀ ਹਾਂ ਕਿ 7:30 ਤੋਂ ਬਾਅਦ ਮੈਂ ਪੁੱਛਦੀ ਹੁੰਦੀ ਹਾਂ ਕੋਈ ਸਵਾਲ ਜਾਂ ਕੋਈ ਬਜ਼ਾਰਤ, ਤੇ ਤੁਸੀਂ ਉਸ ਦਾ ਜਵਾਬ ਦਿੰਦੇ ਹੋ, ਤੇ ਇਸ ਦਾ ਇਨਾਮ ਕੋਈ ਨਹੀਂ ਮਿਲਦਾ, ਸਿਰਫ ਤੁਹਾਡੇ ਨਾਲ ਇੱਕ ਗੱਲਬਾਤ ਕਰਨ ਦਾ ਜਾਂ ਤੁਹਾਡੇ ਮੈਸੇਜਿਸ ਲੈਣ ਦਾ ਇਹ ਇੱਕ ਤਰੀਕਾ ਹੈ ਕਿ ਤੁਸੀਂ ਵੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀ ਵਿਰਸਾ ਵਿੱਚ ਹਿੱਸਾ ਲਵੋ। ਅੱਜ ਦੀ ਬਜ਼ਾਰਤ ਹੈ, ਬਹੁਤ ਹੀ ਸੌਖੀ ਹੈ, ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਕਰਕੇ ਨਿਕਲੀ। ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਕਰਕੇ ਨਿਕਲੀ। ਤੇ ਤੁਸੀਂ ਜਵਾਬ ਦੇ ਸਕਦੇ ਹੋ ਵਟਸਐਪ ਤੇ, ਨੰਬਰ ਹੈ 07939849339, ਤੇ ਫੇਸਬੁੱਕ ਤੇ ਵੀ ਜਵਾਬ ਦੇ ਸਕਦੇ ਹੋ। ਅਗਲਾ ਗੀਤ ਹੈ ਖਾਸ ਕਰਕੇ ਸੁਰਿੰਦਰ ਜੀ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਹੈ, ਤੇ ਚਲੋ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦਾ। ਬੜਾ ਪਿਆਰਾ ਗੀਤ ਹੈ, ਤੇ ਮੈਂ ਤੁਹਾਨੂੰ ਇੱਕ ਨਾ ਛੋਟਾ ਜਿਹਾ ਸੀਕਰੇਟ ਦੱਸੂ ਸੁਰਿੰਦਰ ਜੀ, ਇਹ ਗੀਤ ਮੈਂ ਵੀ ਬਹੁਤ ਇਸ ਗੀਤ ਨੂੰ ਮੈਂ ਪਸੰਦ ਕਰਦੀ ਹਾਂ, ਮੈਂ ਹੋਰ ਨਾ ਕਿਸੇ ਨੂੰ ਵੀ ਦੱਸਿਓ, ਸਿਰਫ ਤੁਹਾਨੂੰ ਦੱਸ ਰਹੀ ਹਾਂ, ਤੇ ਬਹੁਤ ਸੋਹਣਾ ਗੀਤ ਹੈ।

बहुत ही सोहना सी प्यारा सी ये गीत। उम्मीद करती हाँ तुहानू सारयां नू पसंद आया होगा। खास करके फरमाइश की सी सुरिंदर कौर जी ने। ਸਾਡੀ ਟੈਲੀਫੋਨ ਲਾਈਨ ਜਿਹੜੀਆਂ ਨੇ ਨਾ ਖਰਾਬ ਹੋਈਆਂ ਨੇ ਅਤੇ ਇਸ ਕਰਕੇ ਕਾਫੀ ਕੁਆਇਟ ਪ੍ਰੋਗਰਾਮ ਹੋ ਜਾਂਦਾ ਨੇ ਜਾਂਦਾ ਹੈ ਕਿ ਜਿਹੜੀਆਂ ਫਰਮਾਇਸ਼ਾਂ ਟੈਲੀਫੋਨ ਲੈਂਡ ਲਾਈਨ 'ਤੇ ਆਉਂਦੀਆਂ ਸਨ ਉਹ ਨਹੀਂ ਆ ਰਹੀਆਂ ਅਤੇ ਮੈਂ ਉਹ ਬਹੁਤ ਮਿਸ ਕਰਦੀ ਹਾਂ ਕਿ ਨਾਲੇ ਆਉਂਦੇ ਹੁੰਦੇ ਸਨ ਫਰਮਾਇਸ਼ਾਂ ਕਰਦੇ ਸੀ ਗੱਲਬਾਤ ਕਰਦੇ ਸੀ ਆਪਣੇ ਵਿਚਾਰ ਦੱਸਦੇ ਹੁੰਦੇ ਸੀ ਅਤੇ ਮੈਨੂੰ ਵੀ ਹੌਸਲਾ ਮਿਲ ਜਾਂਦਾ ਸੀ ਇੱਕ ਗੀਤ ਹੈ ਆ ਸੋਹਣਾ ਗੀਤ ਹੈ ਵੈਸੇ ਮੈਨੂੰ ਸੋਹਣਾ ਲੱਗਿਆ ਇਹ ਮੈਂ ਕਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇਹ ਨਵਾਂ ਗੀਤ ਤਾਂ ਨਹੀਂ ਹੈਗਾ ਹੈਗਾ ਤਾਂ ਇਹ ਗੀਤ ਪੁਰਾਣਾ ਹੀ ਅਤੇ ਪਰ ਜਿੱਦਾਂ ਨਾ ਉਹ ਪਹਿਲਾਂ ਕੰਗਣੇ ਦਾ ਗੀਤ ਸੀ ਸੁਣਿਆ ਨਾ ਕਿ ਕੰਗਣੇ ਲਿਆਉਂਦੇ ਤਾਂ ਤੰਗ ਹੋ ਗਏ ਅਤੇ ਕਈ ਵਾਰ ਜਿੱਦਾਂ ਮੈਂ ਇਹੀ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਕਿ ਆਪਣੇ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਕਿ ਇੰਨੇ ਬਿਨਾਂ ਚਾਹੇ ਭੈਣਾਂ ਨੇ ਚਾਹੇ ਭਰਾ ਨੇ ਅਤੇ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਪਿਆਰ ਮੁੱਲ ਨਹੀਂ ਲਿਆ ਜਾਂਦਾ ਪਿਆਰ ਤਾਂ ਇਹ ਫੀਲਿੰਗਸ ਹੁੰਦੀਆਂ ਨੇ ਇੱਕ ਦੂਸਰੇ ਲਈ ਇੱਜ਼ਤ ਹੁੰਦੀ ਹੈ ਰਿਸਪੈਕਟ ਹੁੰਦੀ ਹੈ ਅਤੇ ਜਿਹੜਾ ਪਿਆਰ ਕਹਿ ਲਓ ਕਿ ਗਿਫਟਾਂ ਨਾਲ ਪ੍ਰਾਪਤ ਕਰਨਾ ਹੈ ਉਹ ਤਾਂ ਇੱਕ ਵਪਾਰ ਬਣ ਜਾਂਦਾ ਹੈ ਉਹ ਦਿਲੀ ਪਿਆਰ ਨਹੀਂ ਹੈ ਅਤੇ ਕਈ ਵਾਰ ਖੁਸ਼ ਕਰਨ ਨੂੰ ਆਪਣੇ ਪਾਰਟਨਰ ਨੂੰ ਕਹਿ ਲਓ ਅਤੇ ਚਾਹੇ ਕੋਈ ਵੀ ਹੈ ਆਪਣੇ ਉਹਨਾਂ ਨੂੰ ਖੁਸ਼ ਕਰਨ ਲਈ ਬੀਵੀ ਹੈ ਹਸਬੈਂਡ ਹੈ ਪਾਰਟਨਰ ਹੈ ਅਤੇ ਬਹੁਤ ਮੁਸੀਬਤ ਵਿੱਚ ਬੰਦਾ ਫਿਰ ਫਸ ਜਾਂਦਾ ਹੈ ਅਤੇ ਚਲੋ ਆਓ ਸੁਣਦੇ ਹਾਂ ਕਿ ਕੀ ਹੁੰਦਾ ਹੈ ਫਿਰ

ਤੇ ਜੀ ਹਾਂ ਮੈਂ ਗੀਤ ਸੁਣਦੀ ਪਈ ਸੀ ਤੇ ਮੈਨੂੰ ਨਹੀਂ ਸੀ ਪਤਾ ਲੱਗਦਾ ਕਿ ਮੈਂ ਇਹਨਾਂ ਵਾਸਤੇ ਸੌਰੀ ਫੀਲ ਕਰਾਂ ਜਾਂ ਕੀ ਕਰਾਂ ਹੈ ਨਾ ਕਿਉਂਕਿ ਵਿਚਾਰਿਆਂ ਦਾ ਦੇਖ ਲਓ ਕੀ ਹਾਲ ਕਰ ਦਿੱਤਾ ਅਤੇ ਪਰ ਫਿਰ ਜੇ ਸੋਚੋ ਮੈਂ ਇਹ ਵੀ ਸੋਚਦੀ ਸੀ ਕਿ ਤੁਹਾਡਾ ਆਪਣਾ ਵੀ ਤੁਸੀਂ ਦਿਮਾਗ ਥੋੜ੍ਹਾ ਸੀ ਕਿਆ ਤਾਂ ਰਾਣੀ ਹਾਰ ਲੱਖਾਂ ਵੀ ਲੈ ਕੇ ਦੇਣੇ ਸੀ ਜੇ ਨਹੀਂ ਸੀ ਅਫੋਰਡ ਕਰ ਸਕਦੇ ਪਤਾ ਹੈ ਕਿ ਜਿਹੜਾ ਜੇ ਤੁਸੀਂ ਜਿੰਨਾ ਮਰਜ਼ੀ ਜੇ ਖਰਚ ਦੇਖ ਕੇ ਨਹੀਂ ਕਰਨਾ ਤਾਂ ਚਾਹੇ ਖੂਹ ਵੀ ਭਰੇ ਹੋਣ ਪੈਸਿਆਂ ਦੇ ਉਹ ਵੀ ਖਾਲੀ ਹੋ ਜਾਂਦੇ ਨੇ ਅਤੇ ਦੂਜੇ ਪਾਸੇ ਮੈਨੂੰ ਇਹ ਵੀ ਸੀ ਮੈਂ ਇਹਨਾਂ ਨੂੰ ਇਹ ਨਹੀਂ ਪੁੱਛਿਆ ਕਿ ਖਰਚਾ ਕੀਤਾ ਟਰੱਕਾਂ ਦਾ ਕੰਮ ਬੰਦ ਹੋ ਗਿਆ ਪਰ ਉਹ ਅਖੀਰ 'ਤੇ ਨਾਲ ਰਹੀ ਵੀ ਕਿ ਨਹੀਂ ਰਹੀ ਜੇ ਤਾਂ ਰਹੀ ਤਾਂ ਚਲੋ ਕੋਈ ਗੱਲ ਨਹੀਂ ਫਿਰ ਤਾਂ ਇਹਨਾਂ ਨੇ ਖਰਚਾ ਕਰ ਵੀ ਦਿੱਤਾ ਤਾਂ ਕੋਈ ਨਹੀਂ ਪਰ ਅੱਜ ਕੱਲ੍ਹ ਇਹ ਵੀ ਡਰ ਹੈ ਨਾ ਕਿ ਜੇ ਨਹੀਂ ਇਹਨਾਂ ਨੂੰ ਮਿਲਦੇ ਹੈਗੇ ਕੀ ਕਹਿੰਦੇ ਨੇ ਗਿਫਟਾਂ ਨਹੀਂ ਮਿਲਦੀਆਂ ਉਹਨਾਂ ਦੀ ਪਸੰਦ ਦੇ ਤਾਂ ਫਿਰ ਇਹ ਵੀ ਡਰ ਹੋ ਜਾਂਦਾ ਹੈ ਕਿ ਕਿਤੇ ਛੱਡ ਕੇ ਨਾ ਚਲੇ ਜਾਣ ਅਤੇ ਬਸ ਫਿਰ ਜਾਨ ਕੜਿੱਕੀ ਵਿੱਚ ਫਸ ਜਾਂਦੀ ਹੈ ਨਾ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਅਤੇ ਬੁਝਾਰਤ ਹੈ ਅੱਜ ਦੀ ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਕਰਕੇ ਨਿਕਲੀ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਤਿੱਤਲੀ ਕੀ ਹੁੰਦੀ ਹੈ ਤਿੱਤਲੀ ਹੁੰਦੀ ਹੈ ਬਟਰਫਲਾਈ ਤਿੰਨ ਪੈਰਾਂ ਵਾਲੀ ਤਿੱਤਲੀ ਇਸ਼ਨਾਨ ਹੁੰਦਾ ਹੈ ਨਹਾ ਕੇ ਨਿਕਲੀ ਅਤੇ ਇਹ ਜੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਕਲੂ ਦੇ ਦਿੰਦੀ ਹਾਂ ਕਿ ਇਹ ਕੋਈ ਖਾਣ ਵਾਲੀ ਚੀਜ਼ ਹੈ ਸਾਰੇ ਇਸ ਨੂੰ ਪਸੰਦ ਕਰਦੇ ਨੇ ਚਲੋ ਅਗਲਾ ਇੱਕ ਹੋਰ ਗੀਤ ਸੁਣਦੇ ਹਾਂ ਇਹ ਰਣਜੀਤ ਬਾਵਾ ਜੀ ਦੀ ਆਵਾਜ਼ ਵਿੱਚ ਹੈ ਅਤੇ ਇਹ ਖਾਸ ਕਰਕੇ ਇਹ ਗੀਤ ਸੁਣਨਾ ਚਾਹਿਆ ਸੀਗਾ ਰਾਜ ਜੀ ਨੇ ਅਤੇ ਚਲੋ ਸੁਣਦੇ ਹਾਂ

9 ਲਿੰਕ ਐਫਐਮ ਤੋਂ ਪੰਜਾਬੀ ਵਿਰਸਾ ਤੁਸੀਂ ਸੁਣ ਸਕਦੇ ਹੋ 96.7 ਐਫਐਮ ਤੇ ਜੇਕਰ ਤੁਸੀਂ ਰਹਿੰਦੇ ਹੋ ਸ਼ੈਫਿਲਡ ਦੇ ਨੇੜੇ ਤੇੜੇ ਜਾਂ ਸ਼ੈਫਿਲਡ ਦੇ ਵਿੱਚ ਪਰ ਜੇ ਸ਼ੈਫਿਲਡ ਤੋਂ ਬਾਹਰ ਤੁਸੀਂ ਸਾਨੂੰ ਆਨਲਾਈਨ ਵੀ ਸੁਣ ਸਕਦੇ ਹੋ ਫੇਸਬੁੱਕ ਵੀ ਸਕਦੇ ਹੋ ਤੇ ਜੀ ਹਾਂ ਮੈਂ ਪਹਿਲਾਂ ਛੋਟੀ ਜਿਹੀ ਇੱਕ ਗੱਲ ਕੀਤੀ ਸੀ ਕਿ

ਸਰਦਾਰ ਇਮਰਾਨ ਕੀਤੀ ਫਰਮਾਇਸ਼ ਕੀਤੀ ਸੀ। ਚਲੋ ਜੀ ਆਪਾਂ ਉਹ ਗੀਤ ਸੁਣਦੇ ਹਾਂ। ਤੁਸੀਂ ਮਾਸਟਰ ਜੀ ਤੇ ਤੁਸੀਂ ਕਹਿੰਦੇ ਕਿ ਉਹਨਾਂ ਵਾਸਤੇ ਇਹ ਗੀਤ ਉਹਨਾਂ ਨੂੰ ਡੈਡੀਕੇਟ ਕੀਤਾ ਜਾਏ, ਤੇ ਚਲੋ ਜੀ ਆਪਾਂ ਇਹ ਗੀਤ ਸੁਣਦੇ ਹਾਂ।

Estoy haciendo. ਤੇ ਜੀ ਹਾਂ, ਇਹ ਮੈਂ ਬਾਜ਼ਾਰ ਵਿੱਚ ਪੁੱਛੀ ਸੀ ਕੀ ਸੀ ਸੋਇਆ। ਸਿਕਸ 1 8 1 8 1 ਤੇ

16 ਤੇ ਹੋਇਆ 4 ਜਵਾਈ ਸਾਡੇ ਸਾਰਿਆਂ ਕੋਲ ਨੇ ਉਹ 16 ਧੀਆਂ 4 ਜਵਾਈ ਆਪਾਂ ਸਾਰੇ ਹੀ ਵਰਤਦੇ ਹਾਂ ਉਹਨਾਂ ਨੂੰ ਨੰਬਰ ਹੈ 01142618181 ਅਤੇ ਵਟਸਐਪ ਦਾ ਨੰਬਰ ਹੈ 07939849339 ਅਤੇ ਇਮਰਾਨ ਸਾਹਿਬ ਜੀ ਤੁਸੀਂ ਗੀਤ ਨੂੰ ਇੰਜੋਏ ਕੀਤਾ ਬਹੁਤ ਬਹੁਤ ਬਹੁਤ ਸ਼ੁਕਰੀਆ ਬਸ ਇਸੇ ਤਰ੍ਹਾਂ ਪੰਜਾਬੀ ਵਿਰਸਾ ਦਾ ਸਾਥ ਦਿੰਦੇ ਰਹੋ ਲਿੰਕ ਐਫ ਐਮ ਦਾ ਸਾਥ ਦਿੰਦੇ ਰਹੋ ਸਾਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਤੁਸੀਂ ਸਾਰੇ ਇਸ ਵਿੱਚ ਹਿੱਸਾ ਲੈਂਦੇ ਹੋ ਦੇਖੋ ਜੀ ਪੰਜਾਬੀ ਵਿਰਸਾ ਆਪਣੀ ਮਾਂ ਬੋਲੀ ਦਾ ਪ੍ਰੋਗਰਾਮ ਹੈ ਅਤੇ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਜ਼ਿੰਦਾ ਰੱਖ ਸਕਦੇ ਹਾਂ ਜੇ ਅਸੀਂ ਇਹਦੇ ਬਾਰੇ ਕੁਛ ਗੱਲਬਾਤ ਕਰਾਂਗੇ ਇੱਕ ਦੂਸਰੇ ਦਾ ਸਾਥ ਦੇਵਾਂਗੇ ਅਗਲੇ ਗੀਤ ਖਾਸ ਕਰਕੇ ਫਰਮਾਇਸ਼ ਕੀਤੀ ਸੀ ਅਮੀਨ ਮਾਲਕ ਜੀ ਨੇ ਅਤੇ ਚਲੋ ਸੁਣਦੇ ਹਾਂ ਇਹ ਗੀਤ

0: ਸੀ ਇਸ ਕਰਕੇ
1: ਇੰਜੀਨੀਅਰਿੰਗ ਆਪਕਾ ਬੇਟਾ ਮੈਡੀਕਲ ਡਾਕਟਰ ਹੈ ਜਾਂ ਪੀ ਐਚ ਡੀ
0: ਮਾਸ਼ਾ
1: ਅੱਲਾ ਜੀ ਜੀ ਮਾਸ਼ਾ ਅੱਲਾ

0: advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
3: ਜਾਂ 07784850934
4: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

ଙ୍କର ଶୈଳୀ ଲେଖିଛି ସେ ଶ୍ରେଣୀ ନା କ'ଣ ଆମେ କେସ ଆପେ କହିନି ଏଇନ ଆପେ କେସିନ କହିନି ଆପେ କେସିନ କହିନି ତାକୁ ଲେଖିଛି କେସମ ଯେ ଇଏ ଜି ଅଲ୍ଲା ପାକ ଆସ ସବୁ ପହିଲେ ଆପଣ ଆପେ କି ସମୟ ବୁଝି ପେଦା ଫରମାଏ ଫିର ଯେ ଏ ସମୟ ବୁଝ ଆପେ କି ହୋଇ ଯାସି ଫିର ଅଗେ ପୈଗାମ ଇନଶାଲ୍ଲା ଅଚ୍ଛେ ତରିକେ ନାଲ ଯାସି ବରହାଲ ਹਜ਼ਰਤ ਮੀਆਂ ਸਾਹਿਬ ਜਿਹੜੇ ਕਿਉਂਕਿ ਸੈਫਲ ਮਲੂਕ ਦਾ ਵਾਕਿਆ ਜੀ ਬੜਾ ਖੂਬਸੂਰਤ ਵਾਕਿਆ ਆ ਜਿਹੜੀ ਬਾਦਸ਼ਾਹ ਨਾ ਬੇਟਾ ਜਿਸ ਤਰ੍ਹਾਂ ਮੈਂ ਸ਼ੇਰੀ ਫਰਾਦ ਦਾ ਵਾਕਿਆ ਬਿਆਨ ਕੀਤਾ ਤਕੋ ਉਹਨਾਂ ਲੋਕਾਂ ਕੁਰਬਾਨੀਆਂ ਕੀਤੀਆਂ ਜ਼ਿੰਦਗੀ ਗੁਜ਼ਰ ਗਈ ਲੇਕਿਨ ਅੱਜ ਵੀ ਉਹਨਾਂ ਨਾਂ ਜਿਹੜਾ ਉਹ ਜ਼ਿੰਦਾ ਆ ਤਾਰੀਖ ਹੀ ਮੌਜੂਦ ਆ ਔਰ ਬੜੇ ਬਜ਼ੁਰਗਾਂ ਇਹਨਾਂ ਪਰ ਕਹਾਣੀਆਂ ਲਿਖੀਆਂ ਹੈ ਜੀ ਸ਼ੇਰੀ ਫਰਾਦ ਲੋਕਾਂ ਕਿਤਾਬਾਂ ਲਿਖੀਆਂ ਹੈ ਜੀ ਔਰ ਇਹ ਜਿਹਾ ਵਾਕਿਆ ਨਿਜ਼ਾਮੀ ਗੰਜ ਵੀ ਇੱਕ ਸ਼ਾਇਰ ਗੁਜ਼ਰੇ ਉਹਨਾਂ ਵੀ ਆਪਣੀ ਕਿਤਾਬਾਂ ਦੇ ਅੰਦਰ ਮਤਲਬ ਜ਼ਿਕਰ ਕੀਤਾ ਵਾਕਿਆਤ ਬਿਆਨ ਕੀਤੇ ਕਿਤਾਬਾਂ ਮਤਲਬ ਕਹਿਣ ਦਾ ਮਕਸਦ ਇਹ ਆ ਕਿ ਇਹ ਲੋਕ ਜਿੰਨੇ ਵੀ ਸੀ ਇਹਨਾਂ ਲੋਕਾਂ ਇਹਨਾਂ ਵਾਕਿਆ ਤੋਂ ਅਸਾਂ ਕੇ ਸਬਕ ਦੇਣ ਦੀ ਕੋਸ਼ਿਸ਼ ਕੀਤੀ ਹਜ਼ਰਤ ਮੀਆਂ ਸਾਹਿਬ ਇਹ ਵਾਕਿਆ ਬਿਆਨ ਕੀਤਾ 8000 ਸ਼ੇਰ ਤਕਰੀਬਨ ਜਿਹੜਾ ਉਹ ਇਹ ਯਕੀਨਨ ਬਾਈ ਲਾਈਤ ਬਣਨਾ ਸੀ ਯਾਨੀ ਇਤਨੀ ਬੜੀ ਕਿਤਾਬ ਜਿਹੜੀ ਹਜ਼ਰਤ ਮੀਆਂ ਸਾਹਿਬ ਇਹ ਸੈਫਲ ਮਲੂਕ ਲਿਖੀ ਕਿਤਨਾ ਟਾਈਮ ਲਗਾ ਸੀ ਜੀ ਯਕੀਨ ਕਰ ਸਕੋ ਛੋਟੀ ਜਿਹੀ 200 ਸਫ਼ੇ ਦੀ ਕਿਤਾਬ ਜਿਹੜੀ ਹੈ ਉਹ ਮੇਰੀ ਖੁਦ 200 ਸਫ਼ੇ ਤਕਰੀਬਨ ਕਿਤਾਬ ਸੀ ਕਮ ਅਜ਼ ਕਮ ਸਾਲ ਡੇਢ ਲੱਗੀ ਗਿਆ ਸਾਲ ਖੰਡ ਤਾਂ ਇਸ ਤਰ੍ਹਾਂ ਲਈ ਗਿਆ ਖਾਲੀ ਸੀਗੀ ਯਾਨੀ ਠੀਕ ਕਿਤਾਬੀ ਸ਼ਕਲ 'ਚ ਆਉਣ ਵਾਸਤੇ ਸ਼ੇਰ ਸ਼ਾਇਰ ਲਿਖਣਾ ਤਾਂ ਇਹ ਤਾਂ ਇੱਕ ਅਲੱਗ ਚੀਜ਼ ਆ ਨਾ ਕਿ ਸਮਾਜ ਕਿਤਨੇ ਸ਼ੇਰ ਲਿਖੇ ਕੱਲ੍ਹ ਲਿਖੇ ਪਰਸੋਂ ਲਿਖੇ ਫਿਰ ਕਿਸ ਤਰ੍ਹਾਂ ਆਇਆ ਮੌਜੂ ਇਕੱਠੇ ਕੀਤੇ ਇਹ ਸਾਰਾ ਮਵਾਦ ਇਕੱਠਾ ਕਰਨਾ ਤੁਸੀਂ ਤਰਤੀਬ ਵਿੱਚ ਉੱਥੇ ਆਉਣਾ ਇਹ ਬੜਾ ਮੁਸ਼ਕਲ ਕੰਮ ਹੈ ਬਹਰਲ ਉਹ ਅਜ਼ਮ ਮੀਆਂ ਸਾਹਿਬ ਜੀ ਦੇਖੋ ਆ ਫਰਮਾਣੇ ਕਿ ਉਹ ਸ਼ਹਿਜ਼ਾਦਾ ਸਾ ਉਸ ਇਸ਼ਕੀ ਗ੍ਰਿਫਤਾਰ ਹੋ ਗਿਆ ਹੈ ਜੀ ਉਸ ਮਹਿਬੂਬ ਜਿਹੜਾ ਉਸਕੀ ਲੋੜ ਲੱਗੀ ਪਿਆ ਹੈ ਜੀ ਇਸ਼ਕੀ ਫੋਟੋ ਤੱਕ ਹੈ ਤਾਂ ਇਸ਼ਕੀ ਗ੍ਰਿਫਤਾਰ ਹੋ ਗਿਆ ਹੁਣ ਮਹਿਬੂਬ ਕੀ ਲੋੜ ਹੈ ਮਹਿਬੂਬ ਫਿਰ ਖਾਬਾ ਵਿੱਚ ਐਡਰੈਸ ਦਿੱਤਾ ਉਸ ਐ ਮੈਂ ਫਲਾਣੇ ਪਾਸੇ ਆ ਛੋ ਆਬੀ ਰਸਤਾ ਆ ਯੇ ਵੋ ਸਾਰਾ ਫਲਾਣੀ ਜਗ੍ਹਾ ਪਰ ਮੁਲਾਕਾਤ ਹੋ ਜਾਸੀ ਹੁਣ ਸ਼ਹਿਜ਼ਾਦਾ ਜਨਾਬ ਆਖਿਆ ਜੀ ਮੈਂ ਹੁਣ ਜਿਹੜਾ ਨਾ ਇਹ ਲਸ਼ਕਰ ਵਗੈਰਾ ਲੈ ਕੇ ਜਾਸਾਂ ਪਰ ਮੈਂ ਜਦ ਤੱਕ ਮਹਿਬੂਬ ਨੇ ਦੀਦ ਨਾ ਕਰਾਂ ਵਸਲ ਹਾਸਲ ਨਾ ਕਰਾਂ ਆਸ਼ਕ ਹੋਣਾ ਹੀ ਹੋਆ ਕਿ ਜਿਸਨੇ ਦਰਮਿਆਨ ਜਿਸਨੇ ਵਿੱਚ ਅੱਗ ਇਜਰਨੀ ਅੱਗ ਪੈਦਾ ਹੋਇਆ ਮਹੱਬਤ ਤੋਂ ਬਾਅਦ ਇਸ਼ਕ ਨੇ ਜਿਹੜਾ ਜੂੰ ਜੂੰ ਅੱਗੇ ਕੰਮ ਜਾਣਾ ਨਾ ਇਜਰ ਫਰਾਕ ਨਹੀਂ ਜੁਦਾਈ ਬਰਦਾਸ਼ਤ ਨਹੀਂ ਕਰ ਸਕਣਾ ਔਰ ਜਿੱਦਾਂ ਜੁਦਾਈ ਬਰਦਾਸ਼ਤ ਨਹੀਂ ਕਰ ਸਕਣਾ ਤਾਂ ਫਿਰ ਨਿਕਲਾ ਆਉਣਾ ਮੈਂ ਜਾਣਾ ਹੀ ਜਾਣਾ ਉਸਕੀ ਰੋਕ ਕੋਈ ਨਹੀਂ ਸਕਣਾ ਤਾਂ ਕਹਿੰਦਾ ਵਾਲਾ ਸਾਹਿਬ ਕਿਤਨਾ ਰੁਕਿਆ ਹੈ ਜੀ ਉਹ ਇੱਥੇ ਦੁਨੀਆਦਾਰ ਆਸ਼ੁਕ ਆਵੇ ਉਹ ਨਹੀਂ ਰੁਕਣਾ ਕਿਸੇ ਕੋਲੋਂ ਤਾਂ ਬਹਰਲ ਇਹ ਵੀ ਕੋਈ ਅਗਰ ਗੱਲ ਉਸੀ ਬਾਰੇ ਚਲੋ ਜਿਹੜਾ ਨੂੰ ਬਾਗਲੇ ਲਿਖਿਆ ਸੀ ਕਿ ਕਈਆਂ ਗੁਮਰਾਈ ਭਾਈ ਗੱਲ ਫਾਈ ਅਤੇ ਕਈਆਂ ਰਾਜ ਮਜਾਜ਼ ਛੁਪਾ ਕਹਿੰਦਾ ਇਹ ਦੇਖੋ ਦੋ ਕਿਸਮ ਗਰੁੱਪ ਹੈ ਨਾ ਕਈਆਂ ਗੁਮਰਾਈ ਕਈ ਗੁਮਰਾਹ ਹੋ ਗਏ ਕਈ ਗੁਮਰਾਹ ਹੋ ਗਏ ਮਜਾਜ਼ ਦਾ ਮਤਲਬ ਝੂਠ ਇਹ ਦੁਨੀਆਂ ਮਜਾਜ਼ ਹੈ ਨਾ ਜੀ ਪਿੱਛਾ ਦੌੜਨੇ ਪਏ ਸਾਰੇ ਜੀ ਪੈਸਾ ਪੈਸਾ ਜਨਾਬ ਕਰਨੇ ਪਏ ਕੋਠੀ ਬੰਗਲਾ ਕਰਨੇ ਪਏ ਕਰਨੇ ਕਰਨੇ ਹੱਥ ਨਿਕਲ ਗਿਆ ਸਭ ਕੁਝ ਜਿਉਂ ਜਨਾਬ ਜਿਹੜਾ ਖੱਟਾ ਪਟੱਠਾ ਬਿਮਾਰ ਹੋ ਗਿਆ ਪਤਾ ਲੱਗ ਗਿਆ ਹੁਣ ਟਾਈਮ ਬੜਾ ਨਜ਼ਦੀਕ ਆ ਪਿੱਛਾ ਜਨਾਬ ਜਿਹੜੇ ਘਰ ਵਾਲੇ ਸੀ ਉਹਨਾਂ ਉਸਕੀ ਬਣਨੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤਕਸੀਮ ਉਹ ਬਾਬੇ ਨੇ ਕਿਤਨੇ ਕੱਢੋ ਪੈਸੇ ਟਕੇ ਸਮਾਨ ਸੌਦਾ ਕਾਪੀਆਂ ਵੀ ਕੱਢੋ ਇਹਨਾਂ ਹੁਣ ਹੀ ਸੈਂਡੀਆਂ ਕਰਾਓ ਹੁਣ ਹੀ ਬਦਲੀ ਦੀ ਕਰਾਈ ਗਿਣੋ ਅਤੇ ਜਿਹੜਾ ਨਹੀਂ ਆਉਣਾ ਪੇਪਰ ਤਿਆਰ ਰੱਖੋ ਇਹ ਮਜਾਜ਼ ਹੈ ਲੇਕਿਨ ਜਿਹੜੀ ਹਕੀਕਤ ਹੈ ਨਾ ਹਕੀਕਤ ਦੇ ਪਿੱਛੇ ਕਿਸੇ ਨਾਲ ਪਿਆਰ ਕਰੋ ਨਾ ਜੀ ਮਰਨੇ ਤੋਂ ਬਾਅਦ ਜਿੰਦਾ ਦੇਖੋ ਅਸਲ ਮੀਆਂ ਸਾਹਿਬ ਨੇ ਇਹ ਕਿਤਾਬ ਮੀਆਂ ਸਾਹਿਬ 1906 ਪਰਦਾ ਫਰਮਾਇਆ 120 ਸਾਲ ਗੁਜ਼ਰੀ ਗਏ ਜੀ ਅਜਾ ਮੈਂ ਯਕੀਨ ਕਰ ਦੇਖੋ ਨਾ ਕਿ ਹਰ ਅਜਾਈ ਵੀ ਪੜੀ ਜਾਣੀ ਹੈ ਜੀ ਬੜੀ ਜ਼ਬਾਨ ਦੇ ਤਰਜਮੇ ਹੋਏ ਹੈ ਜੀ ਕਿਹੜੇ ਨੇ ਮਤਲਬ ਬੜਾ ਕੰਮ ਹੋ ਰਿਹਾ ਇਸ ਪਰ ਸਿਰਫ ਅਸਲ ਜਿਹਾ ਅਸਾਂ ਕਿਤਾਬਾਂ ਪੜ੍ਹਨੀਆਂ ਛੋੜ ਦਿੱਤੀਆਂ ਅਗਰ ਪੜ੍ਹਨੀਆਂ ਅਸਾਂ ਕਿਸੇ ਬੰਦੇ ਕੋਲ ਥੀਆਂ ਤਾਂ ਫਿਰ ਉਸਕੀ ਸਮਝਣਾ ਛੋੜੀ ਗਿਆ ਅਤੇ ਫਿਰ ਅਗਰ ਸਮਝਣਾ ਵੀ ਥਿਆ ਤਾਂ ਫਿਰ ਅਮਲ ਕਰਨਾ ਛੋੜੀ ਗਿਆ ਬਸ ਮੇਨ ਚੀਜ਼ ਲਈ ਅੱਜ ਅਸਾਂ ਇਹ ਜਿਹੜੀ ਸਿਸਟਮ ਅਸਾਂ ਆਖਰੀ ਵੀ ਥੱਤਾਂ ਪਹੁੰਚੇ ਹਾਂ ਲੇਕਿਨ ਜਿਹੜੇ ਕਿ ਸਮਝ ਆ ਗਈ ਮਸਲਾ ਹੱਲ ਹੋ ਗਿਆ ਯਕੀਨ ਕਰੋ ਕਿ ਜਿਹੜਾ ਝਗੜਾ ਔਰ ਝਗੜਾ ਖਤਮ ਕਰਿਆ ਕਿ ਉਹਨੇ ਸਮਝ ਆ ਗਈ ਕਦੇ ਤੱਕ ਅਸਰ ਮੀਆਂ ਸਾਹਿਬ ਨੇ ਝਗੜਾ ਕੋਈ ਅਲਾਮਾ ਸਾਹਿਬ ਨਾਲ ਵਾਹ ਹੈ ਜਾਂ ਉਹਨਾਂ ਨੇ ਝਗੜਾ ਕੋਈ ਹੋਰ ਕਿਸੇ ਬਜ਼ੁਰਗਾਂ ਹੋਵੇ ਨਹੀਂ ਜੀ ਉਹ ਇੱਕ ਪੈਗਾਮ ਸਾਰਿਆਂ ਨੇ ਕਿਹਾ ਜਿਹਾ ਕਿਸੇ ਪੰਜਾਬੀ ਜਾਂ ਕਿਸੇ ਉਰਦੂ ਜਾਂ ਕਿਸੇ ਫਾਰਸੀ 'ਚ ਜਿੱਦਾਂ ਮਰਜ਼ੀ ਆ ਬਸ ਪੈਗਾਮ ਇੱਕ ਹੈ ਸਾਰੇ ਇੱਕ ਉਸ ਮੰਜ਼ਿਲ ਪਰ ਜਾ ਸ਼ਹਿਜ਼ਾਦਾ ਬਸ ਮਹਿਬੂਬ ਮਿਲਣ ਦੇ ਮੁਫਤ ਤਰੀਕੇ ਮੁਫਤੀ ਰਾਸਤੇ ਬਰ ਲਿਆ ਅੱਲਾਹ ਤਾਲਾ ਹਰ ਇੱਕ ਬੰਦੇ ਕੀ ਮਹਿਬੂਬ ਨੇ ਮਿਲਣ ਜਿਹੜਾ ਤੋਫੀਕ ਦਿਆ ਜੀ ਬਰਲ ਅਜ਼ਰ ਮੀਆਂ ਸਾਹਿਬ ਜੀ ਫਰਮਾਣੇ ਕਿ ਅਸਾਂ ਇੱਥੇ ਪਹੁੰਚੇ ਸੀ ਅਲਵਿਦਾ ਹੁਣ ਬੇਟੇ ਕੀ ਅਲਵਿਦਾ ਕਰ ਰਹੇ
अपने बेटे गी

0: शहजादे की जरा बाग से मिले श्री अलविदा कर रहे पे कि बेटा हूं तू जा सफर ही रवाना हो जा बस मतलब है मुख्तिफ हूं दसने पे कि मतलब है माड़ी अखी रोशनाई चली गई मैं अन्न हो गई हाँ मिगी दिसना भी मैं तकिया भी नहीं साज है माड़ी जवानी सदर रही मतलब माड़ा सारा कारोबार सब गया सब कुछ गया जिन्हें वो आने पे कि हूं तू जो निकले हैं तो मेरा सारा निज़ाम खत्म करके गया है बहरहाल ये थोड़ा जहाँ जरा रहना उसके असा अगर टुरने जी अजर मियाँ साहब जरा वो फरमाया जी कि आखने के अलविदा अलविदा ए मोती सुचे अथू प्यों समुंदर इल कजा दी छड़ खड़ी हूँ लाल शाना सुंदर हूँ तो खुलास तको अलविदा ए मोती सुचे तो अथू प्यों समुंदर इल कजा दी छट खड़ी हूँ तो लाल शाना सुंदर अलविदा ए यूसुफ चलियो ते मिस्र मेरे नू तज के याकूबे जी पिया उमर दा ते रोना मैनू रज के अलविदा फरजंदा मैनू ते पायो खूह मां दे मोला पाक लियावे तेनू ते दे मकसूद दिलां दे अलविदा है बेटा मेरा ते देवी रब पनाह ते फिर मिस्र दा तख्त संभालें ते वांगण शहन शाम ते साद ते शहजादा दोए ते रुखसत होए रोंदे ते बेड़े ठेल रवाने होए ते पिछले पीछे पौंदे बरा जी ये पंज छे शेर में पेश कीते अजर मियां साहब फरमाने कि अलविदा मेरी जिंदगानी अलविदा ए मोती सुचे अथू प्यां समुंदर इल कजा दी छड़ खड़ी हूं लाल शाना सुंदर ये आखने कि इल कजा दी इल इल जाने हो ना चील जिसकी आखने हाँ ये पता इल लिखनी कुकड़ यानी चील चाई खड़नी इल पैनी ना जिसलै बच्चा जरा चाई खड़नी और सदर कुछ चीज़ा चाई जुलनी रहनी अजर मियाँ साहब फरमाने कि ये मेरा बच्चा जरा था बड़ा खूबसूरत बच्चा सुंदर खूबसूरत शाना बात शाना मतलब बड़ा सोहना बच्चा कहवा तकदीर इल आई हाँ जी यानी मतलब वाह तकदीर ये मुकद्दर ये चीज़ लिखी हुई सी तो पता ही चलना पे जिस तरह इल बच्चे ही चाही खनी इस तरह यानी मतलब घर तकने होने तुम तकिया उसी कई दफा घर कोल खलते पे हो तकने पे हो ये इधरों पे जनाब तो उचाई जुली रही हूँ तुम खा हू किता लेकिन कुछ नहीं कर सके क्योंकि वह असल उसने मुकद्दर खुराक उसने लिखी हुई थी कहने का मतलब है तकदीर भी जो चीज़ लिखी हुई तुमने हथा चो जी बादशाह समझ बड़ी कोशिश की उसकी अंदर डक्की सटिया ने सब कुछ कोशिश की ने उसने बावजूद भी पिछा नहीं हटना तो उन्होंने अगर लाखी कि हूँ तुम वो अहम तू मेरा एक मोती सुचा मोती से सुचा मोती बड़ी वैल्यू वाला मोती होना है जी बड़ी आला किस्म मोती ने वैसे ही बड़ी वैल्यू होनी बड़ी कीमती होने अहम तो समुद्र में सट्टी सटे तुकी दो लफ्ज़ बंदा तू दरिया ही टही पे हैं जी तो बाजी साहब कजा नहीं एक मतलब है जी जिस इल बच्चे की चाही खड़नी इस तरह बस कजा आई तकदीर आई और तेनू लैके चली गई मैं तेरा कुछ ना कर सकिया बस मैं अपने हथे सब कुछ जरा अगर अलविदा और यूसुफ चली मिसर मेरे में पैक के उन्होंने यूसुफ मिसाल दी ने हजरत यूसुफ अलैहिस्सलाम जरा वो जनाब जड़े ना वो अपने सफर पर रवाना हुए पर प्राण जरा उन्होंने खूह सट्टी सटिया यह यकीन कर सो मैं दसन में कुरान पाक जब तलावत करने हो ना अगर इसने तर्जमा और तशरी और सही तरीके के मुताबिक तो इसने पर सोच फिक्र रखो ना यह सूरत यूसुफ है तो को यकीन बारहवें तेरहवें सपारे में है को गया पिछन हो गया तो मैं कहने का मतलब है चलो कुरान पाक ही मौजूद है जी इस सूरत की तुम अगर पढ़ो तो अल्लाह ताला इसकी आखिया एक्सन कसस यकीन कर सो अल्लाह सब किस्सियाँ तू सब तू सोना किस्सा तो यूसुफ अलैहिस्सलाम का ये अल्लाह ताला खुद फरमाना पैसा मतलब अल्लाह ताला इसकी सोना किस्सा आया उस सोना क्यों सी लेकिन उसने बड़े सबों का मोज चीज़ा भी हाँ बहरहाल इतना मिसाल दी गई कि जिस तरह यूसुफ अलैहिस्सलाम इतना वो खूह सटे फिर काफिला लेके मिस्र ही चला गया लेकिन पीछे कोई बचा पीछे यकूब अलैहिस्सलाम है वाल साहब है उसने उन भ्राओं की सारी इस गेम ने पता वाले साहब की नहीं पता पता वाले साहब की भी है लेकिन चूंकि चलो लेकिन फिर भी एक होना ना मतलब है कुछ ना कुछ जहन ने अंदर बच्चे मोहब्बत और प्यार एक और चीज़ होनी और रोने पे ਉਹ ਉਮਰਾਂ ਨਾਲ ਰੋਣਾ ਜੀ, ਮਤਲਬ ਇਹ ਕਿ ਜਾਂ ਤਾਂ ਵੈਨ ਵੇ ਉਹ ਪਤਾ ਵੈਨ ਕੱਲ੍ਹ ਮੁੜੀਆ ਸਨ, ਪਰਸੋਂ ਮੁੜੀਆ ਸਨ, ਜੇ ਦੂਰ ਸਫ਼ਰ ਪਰ ਨਿਕਲਿਆ ਤਾਂ ਕਹਿ ਪਤਾ ਜ਼ਿੰਦਗੀ ਦਾ ਕਹਿ ਉਹ ਸਿਸਟਮ ਉਹ ਸੀ। ਤਾਂ ਉਹ ਆਖਣੇ ਜੀ ਕਿ ਅਲਵਿਦਾ ਹੈ ਯੂਸਫ ਚੱਲਿਓ ਮਿਸਰ ਮੇਰੇ ਨੂੰ ਤਾਜ, ਮਿਸਰ ਮੇਰੇ ਨੂੰ ਤਾਜ ਕਰੋ, ਮਤਲਬ ਮਾੜੇ ਮਿਸਰ ਕੀ ਛੋੜੀ ਤੇ ਹੈ ਜੀ, ਮਾੜੇ ਮਿਸਰ ਕੀ ਛੋੜੀ ਨਾ, ਯਾਨੀ ਬਾਦਸ਼ਾਹ ਸਲਾਮਤ ਆਖਣੇ ਆਪਣੇ ਬੇਟੇ ਕੀ ਕਿ ਇਹ ਜਨਾਬ ਜਿਸ ਇਹ ਮੇਰੇ ਯੂਸਫ ਤੂੰ ਜਿਸ ਤਰੀਕੇ ਨਾਲ ਜੁੜੇ ਮਾੜੇ ਮਿਸਰ ਕੀ ਛੋੜੀ ਤੇ, ਮਾੜੇ ਆਪਣੇ ਇਸ ਕਾਰਕ ਦਰ ਕੀ ਛੋੜੀ ਤੇ, ਮਾੜਾ ਇਸ ਮੁਲਕਾ ਕੀ ਛੋੜੀ ਤੇ ਤੂੰ ਜਾ ਹੀ ਰਹੇ ਹੈ ਜੀ। ਤਾਂ ਯਕੂਬੇ ਜੀ ਪਿਆ ਬੇਟੇ ਕੀ ਰੋਣੇ ਰੇ, ਮੈਂ ਕਿ ਇਸ ਤਰ੍ਹਾਂ ਉਮਰਾਂ ਨਾਲ ਰੋਣਾ, ਜ਼ਿੰਦਗੀ ਪੂਰੀ ਨਾਲ ਰੋਣਾ, ਮਾੜੇ ਜ਼ਿੰਮੇ ਤੋਂ ਬਾਈ ਚਲਾ ਗਏ। ਅਲਵਿਦਾ ਫਰਜ਼ੰਦਾ ਤੂੰ ਮਿਕ ਖੂਹ ਸੱਟੀ ਸੱਟਿਆ, ਗਮਾਂ ਨੇ ਮੈਂ ਖੂਹ ਢਹੀ ਪਿਆ ਹਾਂ, ਬਸ ਮੈਂ ਤਾਂ ਇਹ ਦੁਆ ਕਰਨਾ ਅੱਲਾਹ ਤਾਲਾ ਤੂੰ ਆਪਣਾ ਮਕਸੂਦ ਮਕਸੂਦ ਹੋਣਾ, ਜਿਹੜਾ ਮਕਸਦ ਲੈ ਕੇ ਚੱਲਾਂ ਉਹ ਤੈਨੂੰ ਹਾਸਲ ਹੋ ਜਾਏ। ਹੁਣ ਸ਼ਹਿਜ਼ਾਦਾ ਮਕਸਦ ਹਾਸਲ ਲੈ ਕੇ ਚੱਲਿਆ ਕਿ ਪਰੀ ਕੀ ਮਿਲਣਾ, ਮੈਂ ਦੱਸਿਆ ਸੀ ਪਿਛਲੇ ਹਫ਼ਤੇ ਵੀ ਕਿ ਅਸਲ ਬਾਤ ਇਹ ਸੀ ਕਿ ਇਹ ਸ਼ਹਿਜ਼ਾਦਾ ਔਰ ਸੈਫ ਉਲ ਮਲੂਕ ਔਰ ਇਹ ਪਰੀ ਬਿਲਕੁਲ ਜਿਹੜਾ ਉਹ ਵਾਕਿਆ ਇਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਬਾਦਸ਼ਾਹ ਸਲਾਮਤ ਟੁਰਨੇ ਪਏ। ਲੇਕਿਨ ਹਜ਼ਰਤ ਮੀਆਂ ਸਾਹਿਬ ਦੀ ਨਜ਼ਰ 'ਚ ਬਾਦਸ਼ਾਹ ਜਿਹੜਾ ਇੱਕ ਹੋਰ ਕਰੈਕਟਰ ਹੈ, ਸੈਫ ਉਲ ਮਲੂਕ ਹੋਰ ਹੈ, ਬਦਿਲ ਜਮਾਲ ਹੋਰ ਹੈ, ਇਹ ਇਸ਼ਕ ਹਕੀਕੀ ਦੀ ਤਰਫ ਇਸ਼ਾਰਾ ਅਜ਼ਰ ਮੀਆਂ ਸਾਹਿਬ ਕੀਤਾ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਰੂਹਾਨੀ ਸਿਲਸਿਲਾ ਇਹ ਰੂਹ ਇਨਸਾਨ ਨਹੀਂ ਕਿਸ ਤਰ੍ਹਾਂ ਆਪਣੀ ਉਸ ਆਪਣੀ ਪਰੀ ਦਾ ਜੁਲਣੀ ਪਈ, ਆਪਣੇ ਜਿਸ ਮੁਕਾਮ ਤੋਂ ਆਈ ਉਸੇ ਤੱਕ ਜੁਲਣੀ ਪਈ, ਇਸੀ ਤਲਬ ਗਈ ਸੀ ਰਸਤ ਗਈ। ਔਰ ਹਜ਼ਰਤ ਮੌਲਾ ਰੂਮ ਸਾਹਿਬ ਜਿਹੜੇ ਉਹਨਾਂ ਵੀ ਵੰਜਲੀ ਨੇ ਇੱਕ ਗੱਲ ਲਿਖੀ ਸੀ, ਔਰ ਮੈਂ ਇਸੇ ਬੁਨਿਆਦ ਪਰ ਆਪਣੀ ਕਿਤਾਬ ਦਾ ਨਾਮ ਪਹਿਲੀ ਰੱਖਿਆ ਸੀ ਵੰਜਲੀ ਦੀ ਫਰਿਆਦ ਹੈ ਜੀ। ਉਹ ਵੰਜਲੀ ਜਿਹੜੀ ਹੈ ਬਾਈ ਬਾਂਸਰੀ ਹੈ ਨਾ, ਹੁਣ ਹਜ਼ਰਤ ਮੌਲਾ ਰੂਮ ਸਾਹਿਬ ਫਰਮਾਉਣੇ ਜਾਂ ਪਤਾ ਵੀ ਕੀ ਆ ਜਾਣੀ ਆਵਾਜ਼ ਦੀ ਬੜਾ ਦਰ ਤੇ ਸੋਜ਼ ਆ, ਉਹ ਆਣੇ ਰੋਣੀ ਪਈ, ਇਹ ਆਪਣੇ ਜਿਹੜਾ ਉਹ ਦਰਦ ਨਾਲ ਜ਼ਾਹਰ ਕਰ ਰਹੀ। ਕਿਉਂ? ਇਹ ਇੱਕ ਦਰਿਆ ਜਿਹੜਾ ਸੀ ਇਹ ਬਾਂਸੇ ਨਾਲ ਸੀ, ਬਾਂਸੇ ਨੇ ਬੂਟੇ ਨਾਲ ਸੀ ਆ, ਇਹ ਟਾਹਲੀ ਸੀ ਬੂਟੇ ਨਾਲ ਲਗੀ ਵੀ ਸੀ, ਉਸ ਕੀ ਉੱਤੋਂ ਕੱਟਿਆ ਸੀ, ਤਾਂ ਕੋਈ ਟਾਹਲੀ ਕੱਟੀ ਤਾਂ ਕਰ ਰਹੇ ਤਾਂ ਹੀ ਉਸ ਕੀ ਕੱਟੀ ਕੁੱਟੀ ਤਾਂ ਬਾਂਸਰੀ ਬਣਤੀ ਨਾ। ਉਹ ਆਣੇ ਇਹ ਆਪਣੀ ਜੁਦਾਈ ਨੇ ਗਿਲੇ ਸ਼ਿਕਵੇ ਕਰਨੀ ਪਈ ਕਿ ਮੈਂ ਜੁਦਾ ਹੋ ਗਈ ਹਾਂ। ਹੁਣ ਤੱਕੋ ਕਿ ਕੁਤਰ ਮਿਸਾਲ ਦਿੱਤੀ ਨੇ ਬਾਂਸਰੀ ਪਰ ਸੀ ਬਾਪ ਸਾਲ ਦਿੱਤੀ ਨੇ ਹੈਂਜੀ, ਬਾਂਸਰੀ ਪਰ ਮਿਸਾਲ ਦੇਣ ਤਾਂ ਕਿ ਉਸ ਦੌਰਾਨ ਜਾਂ ਆਏ ਲੋਕ ਬਾਂਸਰੀ ਵਜਾਣੇ ਪਤਾ ਲਈ ਹੈ ਕਿ ਯਾਰ ਜੇ ਰੋਣੀ ਪਈ ਇਹ ਜੁਦਾਈ ਨਾ ਰੋਣ ਰੋਣੀ, ਔਰ ਜੁਦਾਈ ਜਿਹੜੀ ਹੈ ਉਹ ਕੁਦਰੋਂ ਹੋਈ ਉਸਨੇ ਨਾਲੋਂ ਜੁਦਾ ਹੋਈ। ਅਤੇ ਰੂਹਾਨੀ ਸਿਰਸਾ ਵੀ ਇਹ ਕਿ ਰੂਹ ਵੀ ਕੋਲ ਜੁਦਾ ਹੋਈ ਵੀ, ਇਹ ਵੀ ਬੜੇ ਮੇਲੇ ਠੇਲੇ ਤੱਕਣੀ ਸੀ ਬਹੁਤ ਕੁਝ ਸਾ, ਬਸ ਜੁਦਾ ਹੋ ਕੇ ਆ ਗਈ, ਹੁਣ ਇਹ ਰੋਣ ਰੋਣੀ ਪਈ। ਹੁਣ ਇਹ ਫਿਰ ਗੱਲ ਕਰਨੀ ਕਿਸੇ ਟਾਈਮ ਬਾਕੀ ਸਾਰੇ ਸਿਸਟਮ ਕੀ ਫੇਲ ਕਰੀ ਅਤੇ ਜ਼ਰਾ ਟੁਰੀ ਪੈਣੀ ਆਪਣੇ ਮਹਿਬੂਬ ਦਰ, ਫਿਰ ਉਹ ਜਿਹੜਾ ਉਸ ਨਾਲ ਵਾਲੇ ਜਿਹੜੇ ਹੋਣੇ ਸਾਰੇ, ਕਿਉਂਕਿ ਬਾਦਸ਼ਾਹ ਜਿਹੜਾ ਆ ਉਹ ਤੁਸੀਂ ਪਤਾ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਣਾ, ਬਾਦਸ਼ਾਹ ਹੀ ਪਤਾ ਜਿਹੜਾ ਇਹ ਨਿਕਲ ਜਾ ਸੀ ਤਾਂ ਮੇਰਾ ਪਿੱਛਾ ਰਿਹੜਾ ਕੁਝ ਨਹੀਂ। ਲੇਕਿਨ ਇਹ ਚਲੋ ਮੀਆਂ ਸਾਹਿਬ ਨੇ ਇੱਕ ਬਾਤ ਲਈ, ਉਹ ਵਾਕਿਆ ਆਸਤੇ ਆਸਤੇ ਜਾ ਚੁੱਕੇ, ਇਹ ਹੋਇਆ ਨਾ ਵਾਕਿਆ ਇਸੇ ਤਰ੍ਹਾਂ ਹੀ ਔਰ ਇਸ ਤਰਤੀਬ ਚੱਲ ਰਿਹਾ। ਉਹ ਆਣੇ ਅਲਵਿਦਾ ਫਰਜ਼ੰਦਾ ਮੇਰਾ ਪਾਏ ਮੈਨੂੰ ਪਾਈ ਉਹ ਖੂਹ ਗਮਾਂ ਦੇ, ਮੌਲਾ ਪਾਕ ਲਿਆਵੇ ਤੈਨੂੰ ਦੇ ਮਕਸੂਦ ਦਿਲਾਂ ਦੇ। ਅਲਵਿਦਾ ਹੈ ਬੇਟਾ ਮੇਰਾ ਬੇਬੀ ਰੱਬ ਐਲਾ ਪਾਕ ਤੈਨੂੰ ਦੁਬਾਰਾ ਇਹ ਮਿਸਰ ਨੂੰ ਤਖ਼ਤ ਨਸੀਬ ਹੋਵੇ, ਮਿਸਰ ਨੇ ਸ਼ਨਸ਼ਾਹੀ ਤੁਗ ਲੱਭੇ, ਅੱਲਾ ਪਾਕ ਤੁਗੀ ਵਾਪਸ ਖੈਰਫੀ ਤਾਂ ਆਣੇ ਆਮੀਨ ਜੀ ਸੁਮਾ ਆਮੀਨ। ਬਾਰ ਬਾਤ ਇਹ ਸੀ ਕਿ ਚੂੰਕਿ ਇਹ ਗੱਲ ਵੀ ਚੱਲਣੀ ਪਈ ਅਤੇ ਹਜ਼ਰਤ ਮੇਰੇ ਉਸਤਾਦ ਮੁਜਰਾਬ ਨੀਫ ਹਨਫੀ ਸਾਹਿਬ ਅੱਲਾ ਪਾਲਾ ਉਹਨਾਂ ਕੀ ਸਿਹਤ ਯਾਬੀ ਦੇ ਜੀ ਖੈਰਫੀ ਦਾ ਰੱਖਿਆ ਜੀ, ਉਹਨਾਂ ਨੇ ਫਰਮਾਇਆ ਕਿ ਯਾਰੀ ਯਾਰ ਦੀ ਜਿੰਦ ਨਿਆਜ਼ ਮੰਗਦੀ, ਯਾਰੀ ਯਾਰ ਦੀ ਜਿੰਦ ਨਿਆਜ਼ ਮੰਗਦੀ, ਜਿੰਦ ਇਹ ਜ਼ਿੰਦਗੀ ਪੂਰੀ ਮੰਗੀ ਕਿ ਨਹੀਂ, ਨਿਆਜ਼ ਨਿਆਜ਼ ਪਤਾ ਕਿ ਅਸੀਂ ਆਣੇ ਉਹ ਨਿਆਜ਼ ਜਿਹੜੇ ਦੇਣੇ ਉਹ ਹੈ ਜੀ। ਹੁਣ ਤਾਂ ਨਿਆਜ਼ਾਂ ਵੀ ਅਸਾਂ ਮਰਸੀ ਆਪਣੀਆਂ ਦੇਣੇ, ਪਰ ਨਿਜ਼ਾਮ ਖਤਮ ਹੋ ਗਿਆ। ਬਹਰਲ ਇਸ ਪਰ ਕੋਈ ਗੱਲ ਸੀ, ਯਾਰੀ ਯਾਰ ਦੀ ਜਿੰਦ ਨਿਆਜ਼ ਮੰਗਦੀ, ਜਿਸ ਨੇ ਦੇ ਦਿੱਤੀ ਕਾਮਯਾਬ ਹੁੰਦਾ, ਯਾਰ ਨਾ ਜਿੰਦ ਨਿਆਜ਼ ਮੰਗੀ ਕਹਿੰਦੀ, ਠੀਕ ਹੈ ਜੀ, ਸਭ ਕੁਝ ਦੇ ਦਿੱਤਾ, ਸਭ ਕੁਝ ਦੇ ਦੇਣ ਮਤਲਬ ਹੋ ਗਿਆ ਉਸਨੇ ਨੌਕਰੀ ਚਾਹੀਦੀ ਕਹਿੰਦੀ, ਭਰਤੀ ਹੋ ਗਿਆ ਪੱਕਾ ਕਿ ਬਾਦਸ਼ਾਹ ਸਲਾਮਾ ਜਨਾਬ ਮਹਬੂਬ ਸਾਹਿਬ ਜਿਸ ਤਰ੍ਹਾਂ ਆਖਸੋ, ਮੈਂ ਤੁਸਾਂ ਨੌਕਰ ਹਾਂ ਸਰਕਾਰ ਜੀ, ਜਿਸ ਤਰ੍ਹਾਂ ਮੈਂ ਖਾਲਸਾ ਖਲੀ ਜਾ ਸਾਂ, ਮੈਂ ਉਹਨਾਂ ਭੂਆਂ ਭੇਜ ਲੈਣਾ ਜੀ, ਮੈਂ ਉਸ ਸਾਰੇ ਦਿਹਾੜ ਰਾਤੀ ਖਸ ਮਾਰਨ ਰਿਹਾ ਸਾਂ। ਇਹ ਮੁਹੱਬਤ ਜਿਹੜੀ ਹੈ ਨਾ ਇਸ ਕਿਸਮ ਨੇ ਸਿਸਟਮ ਮਹਬੂਬ ਨਾਲ ਇਸ ਤਰ੍ਹਾਂ ਅਟੈਚਮੈਂਟ ਹੋਣੀ, ਇਸ ਤਰ੍ਹਾਂ ਨਹੀਂ ਹੁਣ ਮਹਬੂਬ ਇੱਧਰ ਖਲੇ ਉਧਰ ਖਲਤਾ ਵਾ, ਇਸ ਤਰ੍ਹਾਂ ਤਾਂ ਆਮ ਲਿਆ ਮੈਂ ਸਮਝਣਾ ਕਿ ਮਹਬੂਬ ਨਹੀਂ ਹੈ ਮੇਰੇ ਕੋਲ, ਨਿਜ਼ਾਮ ਚੱਲਣਾ ਪਿਆ ਵਰਨਾ ਬੜਾ ਮੁਸ਼ਕਿਲ ਹੈ। ਬਹਰਹਾਲ ਜੀ ਚੂੰਕਿ ਟਾਈਮ ਸਾਰਾ ਮੁਕੰਮਲ ਹੋ ਗਿਆ ਜੀ, ਇਹ ਹੁਣ ਬਾਬੇ ਨਾਲ ਸ਼ੇਅਰ ਰਹੀ ਗਿਆ, ਇਨਸ਼ਾਅੱਲਾ ਅਗਲੇ ਹਫ਼ਤੇ ਪੇਸ਼ ਕਰਸਾਂ। ਤਾਂ ਹਜ਼ਰਤ ਮੀਆਂ ਸਾਹਿਬ ਜਿਹੜਾ ਉਹ ਫਰਮਾਉਂਦੇ ਵੋ ਬਾਗ ਤੇਰੇ ਦੀ ਰਾਖੀ ਕਰਦਿਆਂ, ਬਾਹਰ ਤੇਰੇ ਦੀ ਰਾਖੀ ਕਰਦਿਆਂ ਤੇ ਸਾਰੀ ਉਮਰ ਗੁਜ਼ਾਰੀ ਫਲ ਖਾਵਣ ਦਾ ਵੇਲਾ ਆਇਆ ਤੇ ਟੁਰ ਗਏ ਔਰ ਫਿਰ ਗਏ ਔਰ ਵਪਾਰੀ ਫਲ ਖਾਵਣ ਦਾ ਵੇਲਾ ਆਇਆ ਤੇ ਫਿਰ ਗਏ ਔਰ ਵਪਾਰੀ ਅੱਲ੍ਹਾ ਵਾਲਾ ਜੀ ਮਾਸਟਰ ਜ਼ਾਕ ਅਜਮਲ ਕੀ ਇਜਾਜ਼ਤ ਦਿਓ ਇਨਸ਼ਾਅੱਲ੍ਹਾ ਅਗਲੇ ਹਫ਼ਤੇ ਇਸ ਪ੍ਰੋਗਰਾਮ ਤੋਂ ਬਿਹਤਰ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਸਾਂ ਅੱਜ ਨਹੀਂ ਥੋੜ੍ਹੀ ਬਹੁਤ ਮਿਸਅੰਡਰਸਟੈਂਡਿੰਗ ਮਾਜ਼ਰਤ ਇਨਸ਼ਾਅੱਲ੍ਹਾ ਅਗਲੇ ਹਫ਼ਤੇ ਦੁਬਾਰਾ ਮੁਲਾਕਾਤ ਹੋ ਸੀ ਪ੍ਰੋਗਰਾਮ ਖੁਦ ਵੀ ਸੁਣੋ ਦੋਸਤਾਂ ਨੂੰ ਸੁਣਾਓ ਅਸਲਾਮ ਵਾਲੇਕੁਮ ਰਹਿਮਤੁਲਾਹਿ ਬਰਕਾਤੁਹ ਰਹਿਮਤੁਲਾਹਿ ਬਰਕਾਤੁਹ
1: Listen to Link FM on the move by downloading the Link FM app.
2: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions.

0: the winner is...
1: And the winner is...
2: And the winner is...
0: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
6: या 07784850934.
7: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
1: Linking communities, thinking positive. This is Link FM.

0: Advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
3: ਜਾਂ 07784850934
4: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
5: अस्सलाम वालेकुम मैं हूं फारूक रशीद
6: मैं और रंजीत चौधरी
7: मैं असलम भुट्टा
8: मैं जी हुसैन कपूर शेफील्ड से
9: मेरा नाम इशफाक हुसैन क्यानी है
10: मेरा नाम अहमद अस्कर है
11: मैं अरशद खान शेफील्ड से हूं
12: मेरा नाम अंजुम अफताब है
13: मेरा नाम इमरान है कीप लिसनिंग टू लिंक एफएम 96.7